0: आओ जानते हां अज दे प्रोग्राम दी तफसील। अज तुसी सुनोगे कहानी जिस दा सिरलेख होवेगा अनसुलझे सवाल। कहानीकारा होणगे सविता चड्डा। इस तो बाद देश प्यार दे गीत भी सुनवाए जाणगे, पर सब तो पहला एक जरूरी विषय ते कुछ खास गल्लां। देश प्यार दी भावना मनुखी जीवन दिया सब तो उच्चियां ते पवित्र भावनावां विच्चों इक है। इस नूं देश भगति, राष्ट्र प्रेम जां मात भूमि प्रति लगाव भी कहा जांदा है। इह ओह गूढ़ी ते निक्की भावना है जो एक व्यक्ति नूं अपने देश दी मिट्टी, उस दियां नदियां, पहाड़ां, सभ्याचार, भाषा, इतिहास ते लोकां नाल जोड़दी है। जिवें एक बच्चा अपनी मां नूं बिना किसे शर्त दे प्यार करदा है, उसे तरह देश प्यार दी भावना भी एक सच्चे नागरिक नूं अपनी मात भूमि नाल अटूट रिश्ते विच बनदी है। इह भावना केवल भावुकता तक सीमित नहीं, सगों एक कर्तव्य, बलिदान ते निर्माण दी प्रेरणा भी है। इस विच देश दी एकता ते अखंडता दी रक्षा, उस दी तरक्की लई योगदान पाउणा, उस दियां कमियां नूं दूर करन लई कोशिश करना ते विदेशी ताकतां ते अंदरूनी खतरियां तो उस दी रक्षा करना शामिल है। इह भावना सानूं सिखाउंदी है कि देश दी भलाई व्यक्तिगत स्वार्थ तो उपर है। बिना देश प्यार दे कोई भी राष्ट्र मजबूत नहीं रह सकदा। इह भावना लोकां विच एकता पैदा करदी है, भावें ओह वख-वख धर्मां, भाषावां जां खेतरां नाल संबंधित होण। भारत वर्गे विभिन्नता भरपूर देश विच देश प्यार ही ओह ताकत है जो सानूं इक सूत्र विच परोंदी है। स्वतंत्रता संग्राम दे दौरान हजारां आजादी घुलाटियां ने अपनी जवानी ते जान दी परवाह ना करदियां अंग्रेजी राज दे खिलाफ लड़ाई लड़ी। अज भी साडे सैनिक, हवाई सेना ते जल सेना दे जवान सीमावां ते बर्फीलियां चोटियां ते रेगिस्ताना विच अपनियां जानां दी परवाह कीते बगैर देश दी रक्षा कर रहे ने। उहनां दी इह सेवा देश प्यार दी सब तो उच्ची ते जीवंत उदाहरण है। इस तो इलावा विज्ञानी, अध्यापक, किसान, डॉक्टर ते साधारण नागरिक भी अपने अपने खेतर विच देश दी सेवा करके इस भावना नूं जीवंत रखदे ने। राष्ट्रीय त्योहार जिवें स्वतंत्रता दिवस, गणतंत्र दिवस ते गांधी जयंती नूं सिर्फ छुट्टी वजो नहीं सगों सच्ची भावना नाल मनाउणा चाहीदा है। इस युग विच केवल झंडा चलाउणा जां नारे लगाउणा काफी नहीं, असली देश प्यार ए है कि असी टैक्स इमानदारी नाल भरीए, वातावरण नूं साफ रखिए, जनतक संपत्ति दी रक्षा करिए, भ्रिष्टाचार नूं दूर करिए ते समाज विच सद्भावना फैलाइए। आओ असी इस पवित्र भावना नूं अपने मन ते कर्मां विच जीवंत रखिए, अपने देश नूं प्यार करिए ते अजिहे काम करिए कि देश दा नां रोशन कर सकीए। जय हिंद। ते आओ हुण सुनदे हां कहानी जिस दा सिरलेख है अनसुलझे सवाल। कहानीकारा ने सविता चड्डा।
1: अज दी कहानी विच दो औरतां प्रमुख ने जिन्हां दी दोस्ती एक मंदिर विच होई सी। पहली औरत दा नां शांता है। शांता पढ़ी लिखी सरकारी नौकरी तो रिटायर है, जिहदा अपना मकान है, अपनी पेंशन ते कारोबार है। शांता दे बच्चे व्याह लायक हो गए ने। दोनों बच्चे प्राइवेट कंपनियां विच चंगी तनखा लै रहे ने। किसी ने शांता नूं पुछया सी, भैन जी तुसी मंदिर विच रोज कीर्तन सुनन क्यों आंदे हो? शांता ने अपनी दोस्त जयंती नूं उस दिन दस्या सी। सारा दिन टाइम पास नहीं हुंदा, कद तक असीं दोनों गल्लां करिए, टैलीविजन वेखिए? थोड़ा रुक के शांता ने मन दी गल कह ही दित्ती, वैसे भी आखिरी समय पता नहीं कद आ जावे, रब दा नां शांति भी देगा ते शायद मोक्ष भी। शांति हस पई सी। शांति नूं भी शांति चाहीदी है, जयंती ने पूछा। उन्हें भी कोई जवाब नहीं दिता, बस खिलखिला के हस पई। हुण शांता दी वारी सी पुछण दी। तुसी दसो भैन जी, तुसी क्यों आंदे हो मंदिर ते तुहाडे घर विच कौन कौन है? शांता दी गल सुन जयंती दे चेहरे दी रंगत काली पै गई, पर जवाब ते देना ही सी। सारी उम्र दा लेखा जोखा की दसा, बस जिंदगी कट रही है। मेरे पति दी मौत होया 15 साल तो ज्यादा हो गए ने। किन्ने साल ਤੇ ਔਲਾਦ ਨੂੰ ਮੈਂ ਤਰਸਦੀ ਰਹੀ। ਭਗਵਾਨ ਅੱਗੇ ਕਿੰਨੀ ਵਾਰੀ ਮੱਥੇ ਟੇਕੇ, ਮੰਨਤਾ ਮੰਨਿਆ ਤੇ ਰੱਬ ਨੇ ਪੁੱਤਰ ਬਖਸ਼ਿਆ ਮੈਨੂੰ। ਪੁੱਤਰ ਦੇ ਜਨਮ ਦੇ 3 ਸਾਲ ਦੇ ਬਾਅਦ ਹੀ ਮੈਂ ਇਕੱਲੀ ਰਹਿ ਗਈ। ਬੜੀ ਕੋਸ਼ਿਸ਼ ਕੀਤੀ ਪੁੱਤਰ ਨੂੰ ਪੜ੍ਹਾ ਲਿਖਾ ਸਕਾਂ, ਪਰ ਬਿਨਾਂ ਪਿਓ ਦੇ ਮੁੰਡੇ ਨੂੰ ਮੈਂ ਸੰਭਾਲ ਨਾ ਸਕੀ। ਜਵਾਨ ਹੁੰਦਿਆਂ ਹੀ ਭੈੜੀ ਸੰਗਤ ਵਿੱਚ ਪੈ ਗਿਆ। ਨਸ਼ੇ ਦਾ ਬਹੁਤ ਭੈੜਾ ਆਦੀ ਹੈ, ਹਰ ਰੋਜ਼ ਨਸ਼ਾ ਕਰਕੇ ਆਉਂਦਾ ਹੈ, ਮੇਰੇ ਨਾਲ ਪੈਸੇ ਲਈ ਮਾਰਪੀਟ ਕਰਦਾ ਹੈ, ਬਹੁਤ ਭੈੜੀਆਂ ਨਜ਼ਰਾਂ ਨਾਲ ਵੇਖਦਾ ਹੈ ਮੈਨੂੰ। ਮੈਂ ਡਰ ਦੇ ਸਾਏ ਵਿੱਚ ਸਮੇਂ ਬਿਤਾ ਰਹੀ ਹਾਂ। ਰੁਕ ਕੇ ਫਿਰ ਜੈਨਤੀ ਨੇ ਕਹਿਣਾ ਸ਼ੁਰੂ ਕੀਤਾ, ਕੋਈ ਕੰਮ ਕਾਰ ਵੀ ਤਾਂ ਨਹੀਂ ਕਰਦਾ, ਪੜ੍ਹਿਆ ਹੀ ਨਹੀਂ ਤਾਂ ਨੌਕਰੀ ਕਿੱਥੋਂ ਮਿਲਣੀ ਸੀ। ਰੱਬ ਦਾ ਸ਼ੁਕਰ ਹੈ ਘਰ ਵਾਲੇ ਦੀ ਪੈਨਸ਼ਨ ਮਿਲ ਜਾਂਦੀ ਹੈ, ਜੇ ਪੁੱਤਰ ਦੇ ਸਹਾਰੇ ਰਹਿੰਦੀ ਤਾਂ ਰੱਬ ਰਾਖਾ। ਸ਼ਾਂਤਾ ਚੁੱਪ ਚਾਪ ਜੈਨਤੀ ਦਾ ਦੁੱਖੜਾ ਸੁਣਦੀ ਰਹੀ। ਉਹਨੂੰ ਲੱਗ ਰਿਹਾ ਸੀ ਪਤਾ ਨਹੀਂ ਕਦੋਂ ਦਾ ਦੁੱਖੜਾ ਰੋਕਿਆ ਹੋਇਆ। ਜੈਨਤੀ ਨੇ ਸ਼ਾਂਤਾ ਵੱਲ ਵੇਖਦਿਆਂ ਹੋਇਆ ਕਿਹਾ, ਮੈਂ ਤਾਂ ਸਰਕਾਰ ਦਾ ਸ਼ੁਕਰੀਆ ਕਰਨੀ ਹਾਂ, ਜੇ ਅੱਜ ਪੈਨਸ਼ਨ ਨਾ ਮਿਲਦੀ ਤਾਂ ਮੇਰਾ ਕੀ ਹੁੰਦਾ। ਜੈਨਤੀ ਨੇ ਆਪਣੇ ਦੋਨੋਂ ਹੱਥਾਂ ਨਾਲ ਆਪਣਾ ਚਿਹਰਾ ਛੁਪਾ ਲਿਆ। ਇੰਨੇ ਦਿਨਾਂ ਦਾ ਰੁਕਿਆ ਬਾਂਧ ਟੁੱਟ ਕਿੰਜ ਗਿਆ। ਜੈਨਤੀ ਰੋਣ ਲੱਗ ਗਈ ਸੀ। ਸ਼ਾਂਤਾ ਸੋਚ ਰਹੀ ਸੀ, ਮੰਦਿਰ ਦੇ ਕੀਰਤਨ ਵਿੱਚ ਇੰਨੀ ਜ਼ੋਰ ਜ਼ੋਰ ਦੀ ਢੋਲਕ ਵਜਾਉਣ ਵਾਲੀ ਤੇ ਸਭ ਤੋਂ ਜ਼ੋਰ ਨਾਲ ਭਜਨ ਬੋਲਣ ਵਾਲੀ ਜੈਨਤੀ ਦੇ ਦੁੱਖ ਨੂੰ ਕੋਈ ਕਦੀ ਨਹੀਂ ਜਾਣ ਸਕਦਾ ਸੀ। ਕਿ ਚੰਗਾ ਹੋਇਆ ਅੱਜ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਟਾਈਮ ਮਿਲ ਗਿਆ ਤੇ ਮੈਂ ਇਹਦੇ ਨਾਲ ਗੱਲ ਕਰ ਲਈ। ਸ਼ਾਂਤਾ ਨੇ ਉਸ ਦਿਨ ਜੈਨਤੀ ਦੇ ਘਰ ਦਾ ਪਤਾ ਵੀ ਲੈ ਲਿਆ। ਸ਼ਾਂਤਾ ਸੋਚ ਰਹੀ ਸੀ, ਇਕੱਲੀ ਰਹਿੰਦੀ ਏ, ਉਮਰ ਵੀ ਹੋ ਗਈ ਏ, ਪਰ ਸ਼ੁਕਰ ਏ ਚੱਲ ਫਿਰ ਲੈਂਦੀ ਏ, ਫਿਰ ਆਪੇ ਹੀ ਜਵਾਬ ਦਿੰਦੀ ਏ। ਜਦੋਂ ਕੋਈ ਸਹਾਰਾ ਨਾ ਹੋਵੇ ਤਾਂ ਭਗਵਾਨ ਅੰਦਰ ਦੀਆਂ ਸ਼ਕਤੀਆਂ ਜਾਗ੍ਰਿਤ ਕਰ ਦਿੰਦਾ ਏ। ਮੰਦਿਰ ਵਿੱਚ ਚੱਲਣ ਵਾਲੇ ਭਜਨ ਦੇ ਸ਼ਬਦ ਉਹਨੂੰ ਯਾਦ ਆ ਗਏ, ਜਿਹਦਾ ਅਰਥ ਸੀ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਭਗਵਾਨ ਹੁੰਦਾ ਏ। ਅਗਲੇ ਦਿਨ ਸ਼ਾਂਤਾ ਤੇ ਜੈਨਤੀ ਦੋਨੋਂ ਕੀਰਤਨ ਖਤਮ ਹੋਣ ਦੇ ਬਾਅਦ ਇਕੱਠੀਆਂ ਹੀ ਬਾਹਰ ਨਿਕਲੀਆਂ। ਦੋਨੋਂ ਕਾਫੀ ਦੇਰ ਤੱਕ ਚੁੱਪ ਚਾਪ ਚੱਲਦੀਆਂ ਰਹੀਆਂ। ਸ਼ਾਂਤਾ ਰੁਕ ਗਈ, ਮੈਂ ਇੱਕ ਗੱਲ ਪੁੱਛਣਾ ਭੁੱਲ ਗਈ ਤੁਹਾਨੂੰ, ਜੇ ਤੁਸੀਂ ਕਦੀ 1-2 ਦਿਨ ਨਾ ਆਏ ਤਾਂ ਮੈਂ ਤੁਹਾਡੇ ਪੁੱਤਰ ਨੂੰ ਫੋਨ ਕਰਕੇ ਪੁੱਛਾਂ। ਜੈਨਤੀ ਨੇ ਪ੍ਰੇਮ ਦਾ ਫੋਨ ਨੰਬਰ ਸ਼ਾਂਤਾ ਨੂੰ ਦੇ ਦਿੱਤਾ। ਸ਼ਾਂਤਾ ਅਜੀਬ ਜਿਹੀਆਂ ਨਜ਼ਰਾਂ ਨਾਲ ਜੈਨਤੀ ਨੂੰ ਵੇਖਦੀ ਰਹੀ ਤੇ ਜੈਨਤੀ ਅਸਮਾਨ ਵੱਲ ਹੱਥ ਚੁੱਕ ਕੇ ਕਹਿੰਦੀ ਏ, ਜੋ ਰੱਬ ਨੂੰ ਪਾਵੇ ਸੋਈ ਹੋਵੇ। ਉਹ ਰੁਕਦੀ ਨਹੀਂ ਤੇ ਸਹਿਮੇ ਹੋਏ ਕਦਮਾਂ ਨਾਲ ਆਪਣੇ ਘਰ ਵੱਲ ਚੱਲਦੀ ਰਹੀ। ਉਹਦੇ ਮਨ ਵਿੱਚ ਇੱਕੋ ਡਰ ਰੌਲਾ ਪਾ ਰਿਹਾ ਸੀ, ਅੱਜ ਪ੍ਰੇਮ ਕਿਸ ਰੂਪ ਵਿੱਚ ਸਾਹਮਣੇ ਆਏਗਾ। ਸ਼ਾਂਤਾ ਨੇ ਜੈਨਤੀ ਨੂੰ ਪੁੱਛਿਆ, ਪ੍ਰੇਮ ਨੇ ਕਦੀ ਲਾਈਨ ਕ੍ਰੋਸ ਤਾਂ ਨਹੀਂ ਕੀਤੀ? ਨਸ਼ੇ ਵਿੱਚ ਅਕਸਰ ਲੋਕ ਸੀਮਾ ਤੋੜ ਦਿੰਦੇ ਨੇ। ਜੈਨਤੀ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਪੁੱਤਰ ਕਿੰਨੀ ਵਾਰੀ ਲਾਈਨ ਕ੍ਰਾਸ ਕਰ ਚੁੱਕਿਆ ਏ, ਕਿਹਨੂੰ ਦੱਸੇ? ਕੱਲ੍ਹ ਦੇ ਮਾਂ ਤੇ ਕੱਪੜੇ ਹੀ ਫਾੜ ਦਿੱਤੇ, ਦੱਸ ਕਿੱਥੇ ਪੈਸੇ ਛੁਪਾਏ ਨੀ? ਸਾਰੀ ਰਾਤ ਜੈਨਤੀ ਨੇ ਰੋਂਦਿਆਂ ਬਿਤਾਈ, ਕਿਹਨੂੰ ਦੱਸੇ? ਦੂਜੇ ਪਾਸੇ ਸ਼ਾਂਤਾ ਘਰ ਪਹੁੰਚ ਗਈ, ਪਰ ਸਾਰੇ ਰਸਤੇ ਔਰ ਘਰ ਪਹੁੰਚ ਕੇ ਵੀ ਉਹ ਜੈਨਤੀ ਦਾ ਹੀ ਸੋਚਦੀ ਰਹੀ। ਬਚਪਨ ਤੇ ਜਵਾਨੀ ਤੇ ਕੱਟ ਜਾਂਦੀ ਏ, ਪਰ ਬੁਢਾਪਾ ਕੱਟਣਾ ਬੜਾ ਹੀ ਦੁਸ਼ਕਰ ਏ। ਕਿ ਲੰਬੀ ਉਮਰ ਜੀਣਾ ਔਰਤਾਂ ਲਈ ਅਭਿਸ਼ਾਪ ਏ? ਉਹ ਸੋਚਦੀ ਰਹੀ। ਅਸੀਂ ਕੁਝ ਕਰ ਸਕੀਏ ਜਾਂ ਨਹੀਂ, ਪਰ ਆਪਣੇ ਆਪ ਨਾਲ ਗੱਲਾਂ ਕਰਕੇ ਅਸੀਂ ਆਪਣਾ ਦਿਲ ਹਲਕਾ ਕਰ ਲੈਂਦੇ ਹਾਂ। ਇਹ ਦੂਸਰੀ ਗੱਲ ਏ ਕਿ ਆਪਣੇ ਆਪ ਨਾਲ ਗੱਲਾਂ ਕਰਕੇ ਗਹਿਰਾਈ ਵਿੱਚ ਡੁੱਬ ਕੇ ਜਾਣਾ ਬੜਾ ਹੀ ਦੁਖਦਾਈ ਹੁੰਦਾ ਏ। ਸ਼ਾਂਤਾ ਨੇ ਸੋਚ ਲਿਆ ਸੀ, ਚਾਹੇ ਕੁਝ ਵੀ ਹੋ ਜਾਏ ਮੈਂ ਗਹਿਰਾਈਆਂ ਵਿੱਚ ਕਦੇ ਨਹੀਂ ਉਤਰਨਾ। ਜੈਨਤੀ ਕੋਲ ਪਤੀ ਦੀ ਪੈਨਸ਼ਨ ਏ, ਰਹਿਣ ਵਾਸਤੇ ਛੋਟਾ ਜਿਹਾ ਮਕਾਨ ਵੀ ਏ, ਪੁੱਤਰ ਵੀ ਏ, ਫਿਰ ਵੀ ਕਿੰਨੀ ਦੁਖੀ ਏ। ਦੂਰੋਂ ਦੇਖਣ ਵਾਲਿਆਂ ਨੂੰ ਲੱਗ ਸਕਦਾ ਏ ਉਹ ਬਹੁਤ ਸੁਖੀ ਏ, ਰੋਜ਼ ਮੰਦਿਰ ਆਉਂਦੀ ਏ, ਖੁੱਲ੍ਹੇ ਮਨ ਨਾਲ ਢੋਲਕੀ ਵਜਾਉਂਦੀ ਏ, ਭਜਨ ਗਾਉਂਦੀ ਏ, ਸਭ ਸੋਚਦੇ ਹੋਣਗੇ ਬਹੁਤ ਸੁਖੀ ਏ। ਪਰ ਸੁੱਖ ਕਿੱਥੇ ਸਭ ਨੂੰ ਨਸੀਬ ਹੁੰਦਾ ਏ? ਹਾਂ, ਅਲੱਗ ਅਲੱਗ ਰੂਪਾਂ ਵਿੱਚ ਕਦੀ ਮੱਖੀ ਤੇ ਕਦੀ ਮਗਰਮੱਛ ਜਿੰਨਾ ਦੁੱਖ ਸਮਾਜ ਵਿੱਚ ਘੁੰਮਦਾ ਰਹਿੰਦਾ ਏ। ਜਿੱਥੇ ਉਹਨੇ ਝੂਠ ਕਲੇਸ਼ ਤੇ ਫਰੇਬ ਵੇਖਿਆ ਆਪਣੀ ਜਗ੍ਹਾ ਬਣਾ ਲੈਂਦਾ ਏ। ਦੁੱਖ ਨੂੰ ਫਲਦਿਆਂ ਵੀ ਦੇਰ ਨਹੀਂ ਲੱਗਦੀ। ਸ਼ਾਂਤਾ ਘਰ ਪਹੁੰਚ ਗਈ ਤੇ ਉਹਦੀ ਨੂੰਹ ਪਾਣੀ ਦਾ

ਸਦਾ ਰਹੇ ਤਿਰੰਗਾ ਸਾਡਾ ਉੱਚੀ ਸੁੱਚੀ ਸ਼ਾਨ ਦਾ ਸ਼ੀਸ਼ ਤੇ ਸੋਵੇ ਮੁਕਟ ਹਿਮਾਲਿਆ ਭਾਰਤ ਦੇਸ਼ ਮਹਾਨ ਦਾ। ਹੁਣੇ ਤੁਸੀਂ ਇਹ ਸਹਿਗਾਨ ਸੁਣ ਰਹੇ ਸੀ ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਦੇਸ਼ ਭਗਤੀ ਦਾ ਇੱਕ ਹੋਰ ਗੀਤ ਕਲਮਕਾਰ ਨੇ ਚਾਨਣ ਗੋਬਿੰਦਪੁਰੀ।